0: حسنا يسبح له ما في السماوات والأرض وهو العزيز الحكيم. And this Urdu translation: اگر ہم نے یہ قرآن کسی پہاڑ پر نازل کیا ہوتا تو تم اس کو دیکھتے کہ خدا کے خوف سے دبا اور پھٹ جاتا, اور یہ باتیں ہم لوگوں کے لیے بیان کرتے ہیں تاکہ وہ فکر کریں. وہی خدا ہے جس کے سوا کوئی معبود نہیں, پوشیدہ اور ظاہر کا جاننے والا ہے, اور وہ بڑا مہربان نہایت رحم والا ہے. وہی خدا ہے جس کے سوا کوئی عبادت کے لائق نہیں, بادشاہ حقیقی پاک ذات, ہر عیب سے سلامتی امن دینے والا نگہبان, غالب زبردست بڑائی والا. خدا ان لوگوں کے شریک مقرر کرنے سے پاک ہے. وہی خدا ہے تمام مخلوقات کا خالق, ایجاد و اختراع کرنے والا, صورتیں بنانے والا. اس کے سب اچھے سے اچھے نام ہیں. جتنی چیزیں آسمانوں اور زمین میں ہیں سب اس کی تسبیح کرتی ہیں, اور وہ غالب حکمت والا ہے. جزاک اللہ.
1: Thank you, Kailash. That was beautiful. Now, just a little bit more about you. You are a hifz of the Quran.
0: Yeah.
1: Can you tell us a bit more about what a hafiz is?
0: Yeah, I have memorized the whole Quran by heart. So it took me 3 years to memorize the whole Quran.
1: So how old were you?
0: I was 12 years old at that time.
1: So you can read any passage of the Quran from memory.
0: Yeah.
1: And you'll look at translations on books or online.
0: Yeah.
1: Yeah. That's incredible.
0: Yeah.
1: Mashallah, that's absolutely incredible. How many pages is the whole Quran?
0: I think there are like 30 paras.
1: Yes.
0: 30 juz. They call it 30 juz. And every juz has got 20 pages. So we can multiply by 20 into 30, like
1: 600 pages.
0: 600 pages, yeah.
1: Yeah, yeah. Beautiful. That was absolutely incredible. Thank you so much for blessing our show with the verses of the Quran. And just a bit of an English summary, what you read basically speaks about the greatness of our Lord Allah and the beauty He's provided us in this world. And then we have our brother Ranbir Singh Sibia. You are here with us today because of your knowledge and history of a few languages, which is Urdu and, of course, Punjabi, your mother language. Can you tell us where you're from, what you do here, and how long you've been in Alice Springs?
2: Sat Shri Akal, Vaheguru Ji Ka Khalsa, Vaheguru Ji Ki Fateh. Main Ranteer Singh Sibia, Chardhe Punjab De, Jinnu Asi Bharati Punjab Kehne Haan. ਉਸ ਦੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਸਿਵੀਆਂ ਦਾ ਰਹਿਣ ਵਾਲਾ ਹਾਂ। ਮੈਂ 2022 ਤੋਂ ਇੱਥੇ ਐਲਿਸ ਸਪ੍ਰਿੰਗ ਵਿੱਚ ਰਹਿ ਰਿਹਾ। ਪੰਜਾਬੀ ਭਾਸ਼ਾ ਮੇਰੀ ਮਾਂ ਬੋਲੀ ਹੈ ਅਤੇ ਮੈਨੂੰ ਇਸ ਨਾਲ ਅਥਾਹ ਪਿਆਰ ਹੈ। ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਆਦਿ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਮੰਤਰ ਨਾਲ ਸ਼ੁਰੂ ਕਰਾਂਗਾ।
1: ਯੈਸ ਪਲੀਜ਼।
2: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ।
1: Beautiful, indeed. That was another religious text from the Sikh religion in Punjabi. And again, on a similar tone, it speaks about the greatness and oneness of their Lord God as well. Randeep, you and I met when the Multicultural Society first put together the multicultural voices. And we connected on the history of language, not just Urdu, Punjabi, but any language. And I think I'm absolutely lucky to have you with us here today to discuss a little bit of history, which is my passion as well. So over the course of trying to put content together for this show, I've learned quite a lot about my own past and while learning about the history of Urdu. So Urdu is the national language of Pakistan, where I'm from and where Kedash is from as well. Approximately 7 to 10% of our population speak this language. And it's actually not an indigenous language to Pakistan. It's not really a language that belongs anywhere. It's a language that's spoken commonly for people from multiple different parts of the subcontinent to communicate with one another. It wasn't born in Pakistan. It was actually born in the bazaars, the military camps, where Arab and Turkish merchants, Persian soldiers, Sufi poets, Turkish administrators, and local Hindus all needed a way to communicate with each other. It wasn't until the colonial times when the British came and divided one shared language, Hindustani, into two, Urdu and Hindi. Hindus championed Hindi, and they wrote their language in the Sanskrit script, while Muslims rallied behind Urdu. It takes on the Nastaliq script, which is a combination of Persian and Arabic text. In 1947, when Pakistan was created, Urdu was declared the national language. Not because it was the most common language, but because it was spoken by the political elite and the Muslim intellectuals. No single ethnic group claims it as their own. It originated in India, in Delhi. It belongs to no one and to everyone, and to no one simultaneously. This language is a language of longing, poems, ghazals. It's a language of love, nostalgia, and heartache. Born displaced, always seeking a belonging. This is the history of the Urdu language. Now, some of the other languages that are spoken in that region are Sindhi, Balochi, Hindi, Pashto, Saraiki, many others, but the most common is Punjabi. Randhir, you've got a long history with your love of the Punjabi language and its knowledge of the history. Can you give us a little bit of a history of the Punjabi language?
2: Dhanwal Dr. Saab, Punjabi Pasha, Punjabi Raj Di Pasha hai, jisnu Punjab Kheta de Vasneek, jaswandat log bol dehan, e do lipiyan vich likhi jandi hai, Gurmukhi te Shamukhi, e Pasha amande Hindu Yurpi parivar vichon, Hind Arani parivar nal sambandh rakhdi hai, ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਗੁਰਮੁਖੀ ਲਿਪੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 10 ਗੁਰੂ ਫਲਸਫੇ ਅਨੁਸਾਰ ਗੁਰੂ ਸਾਹਿਬਾਨਾਂ ਭਗਤਾਂ ਪੱਟਾਂ ਅਤੇ ਹੋਰ ਬਾਣੀ ਦਰਜ ਕਰਕੇ 10 ਗੁਰੂ ਸਾਹਿਬੇ ਕਮਾਲ ਸ਼੍ਰੀ ਗੁਰੂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਅਤੇ ਬਾਅਦ ਵਿੱਚ ਇਸ ਨੂੰ ਸਿੱਖ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਨੂੰ ਆਪਣਾ ਅਗਲਾ ਜੁਗੋ ਜੁਗ ਅਟਲ ਗੁਰੂ ਮੰਨਣ ਦਾ ਹੁਕਮ ਕੀਤਾ। ਇਹ ਦੁਨੀਆ ਅਤੇ ਖਾਸ ਕਰ ਦੱਖਣੀ ਏਸ਼ੀਆ ਦੀ ਉੱਘੀ ਸੰਗੀਤਕ ਭਾਸ਼ਾ ਵੀ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਸ਼ਬਦ ਪੰਜਾਬੀ ਨੂੰ ਪੰਜਾਬ ਨਾਲ ਸੰਬੰਧਿਤ ਹਰ ਖੇਤਰ ਵਿੱਚ ਜੋੜਿਆ ਜਾ ਸਕਦਾ ਹੈ। ਪੰਜਾਬੀ ਖਾਣਾ, ਪੰਜਾਬੀ ਸੂਟ, ਪੰਜਾਬੀ ਜੁੱਤੀ, ਪੰਜਾਬੀ ਸੱਭਿਆਚਾਰ, ਇੱਥੋਂ ਤੱਕ ਕਿ ਪੰਜਾਬੀਆਂ ਦੇ ਸੁਭਾਅ ਨੂੰ ਵੀ ਪੰਜਾਬੀ ਕਰਕੇ ਜਾਣਿਆ ਜਾਂਦਾ ਹੈ। ਬੋਲੀਆਂ ਨਾਲ ਸੰਬੰਧਿਤ ਵਿਸ਼ਵ ਗਿਆਨ ਕੋਸ਼ ਅਨੁਸਾਰ ਪੰਜਾਬੀ ਬੋਲੀ ਨੂੰ 30 ਕਰੋੜ ਲੋਕ ਬੋਲਦੇ ਹਨ, ਜਿਸ ਕਰਕੇ ਪੰਜਾਬੀ ਦੁਨੀਆ ਵਿੱਚ ਮਾਂ ਬੋਲੀ ਵਜੋਂ ਬੋਲੀ ਜਾਣ ਵਾਲੀ ਦੂਜੀ ਵੱਡੀ ਬੋਲੀ ਹੈ। ਪਾਕਿਸਤਾਨ ਵਿੱਚ ਲਗਭਗ 17 ਕਰੋੜ, ਭਾਰਤ ਵਿੱਚ 4 ਕਰੋੜ, ਬਾਕੀ ਰਹਿੰਦੀ ਦੁਨੀਆ ਵਿੱਚ ਲਗਭਗ 9 ਕਰੋੜ ਲੋਕ ਪੰਜਾਬੀ ਦੀਆਂ ਉਪ ਬੋਲੀਆਂ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ ਆਦਿ ਬੋਲਦੇ ਹਨ। ਪੰਜਾਬੀ ਬੋਲੀ ਨੂੰ ਟਕਸਾਲੀ ਮਾਝੀ ਬੋਲੀ ਨੂੰ ਟਕਸਾਲੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ। ਇਹਦੇ ਅਯੋਕੇ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਹਨ। ਇਹ ਉਪ ਬੋਲੀਆਂ ਪੰਜਾਬ ਦੀ ਵੰਨ ਸੁਵੰਨਤਾ ਨੂੰ ਵੀ ਵਧਾਉਂਦੀਆਂ ਹਨ ਅਤੇ ਇਸਦੇ ਵਿਰਸੇ ਨੂੰ ਅਮੀਰ ਬਣਾਉਂਦੀਆਂ ਹਨ। ਚੜ੍ਹਦੇ ਪੰਜਾਬ ਦੀ ਇਹ ਸਰਕਾਰੀ ਭਾਸ਼ਾ ਹੈ, ਪਰ ਪਾਕਿਸਤਾਨ ਵਿੱਚ ਹਾਲੇ ਇਸ ਨੂੰ ਕੋਈ ਸਰਕਾਰੀ ਹੈਸੀਅਤ ਪ੍ਰਾਪਤ ਨਹੀਂ ਹੋਈ। ਇਹ ਚੜ੍ਹਦੇ ਪੰਜਾਬ ਦੇ ਨਾਲ ਨਾਲ ਹਿਮਾਚਲ, ਹਰਿਆਣਾ ਅਤੇ ਦਿੱਲੀ ਵਿੱਚ ਵੀ ਬੋਲੀ ਜਾਂਦੀ ਹੈ। ਇਸ ਦੀ ਉਤਪਤੀ ਦੀ ਗੱਲ ਕਰੀਏ ਤਾਂ ਇਸਦੇ ਭਾਸ਼ਾਈ ਪਰਿਵਾਰ ਵਿੱਚ ਇੰਡੋ ਯੂਰਪੀਅਨ, ਇੰਡੋ ਇਰਾਨੀ, ਇੰਡੋ ਆਰੀਅਨ ਅਤੇ ਉੱਤਰ ਪੱਛਮੀ ਭਾਸ਼ਾਵਾਂ ਨੂੰ ਮੰਨਿਆ ਜਾਂਦਾ ਹੈ। ਖਾਸ ਕਰਕੇ ਪ੍ਰੈਟੋ ਇੰਡੋ ਯੂਰਪੀਅਨ, ਪ੍ਰੈਟੋ ਇੰਡੋ ਇਰਾਨੀ, ਪ੍ਰੈਟੋ ਇੰਡੋ ਆਰੀਅਨ, ਵੈਦਿਕ ਕਾਲ, ਕਲਾਸੀਕਲ, ਸੰਸਕ੍ਰਿਤ, ਪਾਲੀ, ਪ੍ਰਕਿਰਤਕ, ਅਪਰੰਸ਼ ਭਾਸ਼ਾਵਾਂ, ਇਹਦੇ ਨਾਲ ਨਾਲ ਪੁਰਾਣੀ ਪੰਜਾਬੀ ਨੂੰ ਵੀ ਮੰਨਿਆ ਜਾਂਦਾ ਹੈ। ਇਹਦਾ ਅਜੋਕਾ ਸਰੂਪ ਲਗਭਗ 1000 ਈਸਵੀ ਦੇ ਆਸ ਪਾਸ ਅੱਜ ਦਾ ਮੌਜੂਦਾ ਰੂਪ ਵਿੱਚ ਨਿਕਲਿਆ। ਇਹ ਬੋਲੀ ਗੁਰੂਆਂ, ਪੀਰਾਂ, ਸੂਫੀ ਸੰਤਾਂ, ਜੋਗੀ ਨਾਥਾਂ, ਸਿੱਧਾਂ ਅਤੇ ਹੋਰ ਮਹਾਨ ਭਗਤਾਂ ਦੀ ਵਰਸਾਈ ਹੋਈ ਹੈ। ਇਹ ਮਾਖਿਓ ਮਿੱਠੀ ਬੋਲੀ ਹਰ ਤਰ੍ਹਾਂ ਨਾਲ ਇੱਕ ਸੰਪੂਰਨ ਭਾਸ਼ਾ ਹੈ। ਇਸ ਨੂੰ ਬੋਲਣ ਵਾਲੇ, ਇਸ ਨੂੰ ਪਿਆਰ ਕਰਨ ਵਾਲੇ ਅਤੇ ਇਸ ਨੂੰ ਦੇ ਗੀਤ ਸੰਗੀਤ ਨੂੰ ਮੰਨਣ ਵਾਲੇ ਅੱਜ ਦੁਨੀਆ ਵਿੱਚ ਬੇਗਿਣਤ ਲੋਕ ਹਨ। ਬੇਸ਼ੱਕ ਉਹ ਪੰਜਾਬੀ ਬੋਲੀ ਨਾਲ ਸੰਬੰਧਿਤ ਨਾ ਹੋਣ, ਪਰ ਪੰਜਾਬੀ ਸੰਗੀਤ ਨੂੰ ਅੱਜ ਬਹੁਤ ਸ਼ਿੱਦਤ ਨਾਲ ਚਾਹਿਆ ਜਾਂਦਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you, Randeep. That was a little bit of a history and cultural stories of where Punjabi comes from. A bit of a summary, because that was absolutely beautiful and I wanted to share it with everybody that's listening, was Punjabi. It's the most common South Asian language spoken. It's spoken in Pakistan, India, and around the world where people have migrated. It's the most common language, as I said earlier, in Pakistan at 48%, roughly a quarter of Indians speak it, and 9% worldwide. It has two scripts, Gurumukhi, which is written in on the Indian side of the border, and Shahmukhi, which is written in the Pakistan side of the border. The Shahmukhi is similar to the Urdu Nastaliq or Arabic text. Randeer, Gurumukhi, that's similar to Sanskrit?
2: Gurumukhi apni script hai, kisi hor bhasha to nahi aayi. Gurumukhi bahut pehla hond vich aa gayi si, panchvi sadi vich aa chuki si, par eh is da varg band nahi si hoya. Ta ਦੂਸਰੇ ਸਿੱਖ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਵਰਗਬੰਦ ਕੀਤਾ ਅਤੇ ਇਸ ਦੀਆਂ ਜੋ ਧੁਨੀਆਂ ਹਨ, ਧੁਨੀ ਅਨੁਸਾਰ ਉਹਨਾਂ ਦੀ ਵੰਡ ਕੀਤੀ। ਤਾਂ ਇਸ ਲਈ ਇਸ ਸਕ੍ਰਿਪਟ ਨੂੰ, ਇਸ ਲਿਪੀ ਨੂੰ ਗੁਰਮੁਖੀ ਲਿਪੀ ਕਹਿ ਕੇ ਜਾਣਿਆ ਜਾਂਦਾ ਹੈ।
1: So Gurumukhi is not a shared script with any other language. It was created in the 5th or 6th century and has been adopted by the elders of the Sikh community and its original gurus. So that was a beautiful history of the Punjabi language. I think we'll jump on to a little bit extra music today. This song, O Sanama, by Junaid Jamshed, again in the early to the mid-90s. Enjoy the song, and then we'll see you back in a few minutes.